0: ਸਤਿਗੁਰੁ ਸੱਚੀ ਸਾਹੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਿਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰੂ ਥੇ ਅਮਰਦਾਸ ਰਾਮਦਾਸ ਦੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਦਿਆਇਆ ਜਿਸ ਦਿੱਥੇ ਸਭ ਦੁਖ ਜਾਏ ਥੇਗ ਬਹਾਦਰ ਸਿਮਰਿਆ ਗਰ ਨੋ ਨਿਰਾਵਿਦਾਈ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਹੋਈ ਸਹਾਇ ਦਾਸ ਪਤਿਸ਼ਾਹੀ ਆਂਦੇ ਜੋ ਧਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਿ ਰਾਤ ਅਤਿ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪੰਜਾਂ ਪਿਆਰੀਆਂ ਛਾਹ ਸਬਜ਼ਰੀਆਂ ਛਾਲੀਆਂ ਮੁਕਤੀਆਂ ਹੱਤੀਆਂ ਜਪਿਆ ਥਾਪਿਆ ਜਿੰਨਾ ਨਾਮ ਜਪਿਆ ਵੰਧ ਛਕਿਆ ਦੇਖ ਛਲਾਹੀ ਤੇ ਪਾਹੀ ਦੇ ਕੇ ਅੰਦਰ ਕੀਤਾ ਥਿਨਾ ਪਿਆਰੀਆਂ ਸੱਚਿਆ ਦੀ ਖਮਾਏ ਤਾਂ ਤੇ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਜਿੰਨਾ ਸਿੰਘਾ ਸਿੰਘਣਿਆ ਨੇ ਧਰਮ ਹੇਤ ਸਿਸਤੇ ਬੰਦ ਬੰਦ ਕਤਾਈ ਖੋਪਰਿਆ ਚਰਕਿਆ ਥੇ ਛਰੇ ਆਰਿਆ ਨਾ ਛਰਾਹੀ ਕੇ ਗੁਰੂ ਆਰਿਆ ਦੀ ਸੇਵਾ ਲੈ ਖੁਰਪਾਨੀਆ ਕੀਤਿਆ ਧਰਮ ਨਹੀਂ ਹਰਿਆ ਸਿੱਖੀ ਖੇਸਾ ਸਵਾਸਾ ਨਾ ਨਿਭਾਏ ਥਿਨ ਵਿਖਮਾਏ ਤਰੀ ਅੰਦਰ ਕੇ ਕਾਸ ਜੀ ਬੋਲੋ ਜੀ ਸਤਨਾਮ ਸਾਰਿਆਂ ਥਕਤ ਸਰਬਤ ਗੁਰੂ ਆਰਿਆ ਦੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪਿਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਅਵਨ ਖਾ ਸਰ ਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਾਰਿਆ ਦੇਖ ਥੇਗ ਫਤਿਹ ਬਿਰਤ ਕੀ ਭੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਖੇਸਦਾਨ ਰਹਿਤ ਦਾਨ ਬਿਬਿਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਖੇਸਾ ਵਾਹਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆ ਜੁੰਦੇ ਬੁੰਗੇ ਜੁਗ ਜੁਗ ਤਲ ਤਰ ਮਕਾ ਜੇ ਖਾ ਖਾਲਸ ਜੀ ਬੋਲੋ ਜੀ ਸਤਨਾਮ ਸਿੱਖਾ ਦਾ ਮਾਨੀ ਵਾਮਾ ਤੁਝੀ ਮਤ ਫਤ ਦਰ ਰਾਖਾ ਆਪ ਵਾਹਿਗੁਰੂ ਹੈ ਅਖਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜਿਓ ਸ੍ਰੀ ਨਾਨਕਾਨਾ ਸਾਹਿਬ ਦੇ ਹੋਰ ਕੁਤ ਵਾਰਿਆ ਗੁਰ ਧੰਮਾ ਦੇ ਜਿੰਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰੇ ਸੇਵ ਸੰਭਾ ਦਾਦਾ ਖਾਲਸ ਜੀ ਨੂੰ ਬਖਸ਼ੋ ਹੈ ਨਿਮਾਨ ਨਿਮਾਨ ਤਾਂ ਨਿਰਤਾਨ ਨਿਉਤ ਸੱਚੇ ਪਿਤਾ ਆਪ ਵਾਹਿਗੁਰੂ Oh, beloved Waheguru, Sache Patishah Ji, we stand in your grace, your glory, your kindness, and your love this morning. Thank you for bringing us to your lotus feet where we could bow our heads before you, stand together as one in the company of the holy, your blessed and beloved Satsangit. May we always be blessed each and every day to chant your name, to live the life that you've given us to its fullest and most glorious potential. May we live in love and kindness and compassion and truth and grace always, always by your grace. May we ever see you in everyone, in every situation, no matter how challenging. May we see you in all and be blessed to serve you in all this day and every day as we walk towards you together. Waheguru. May peace come to this planet, peace in every heart, peace in every family, peace in every home, peace amongst all peoples everywhere, all countries, all nations, all creeds, all religions. By your grace, may we come to know the peace that is truly ours always, that always has been, ever shall be, by your grace. Waheguru. We ask for special blessings this morning on your satsangat, those that are before you this day, those that are listening, those that are far and wide in all corners of this planet. We ask that each and every soul be blessed with your grace this day and every day, and that all healing come to those whose names are on this list, those whom we always remember that need your extra touch of healing and adjustment and all the good things that you ever give us. May all be blessed with this all the time. Waheguru. We thank you for our beloved guide and teacher, the Siddhi Singh Sabhai Sabhar Bhajan Singh Khalsa Yogi Ji. We thank you for all that he showed us, taught us, was to us, ever is to us. May his legacy live on and on unto infinity, serving all humankind always. May we be blessed to serve it as you would have us serve in any way, always, so that this great, great legacy may manifest completely and wholly at this time that is so needed. Waheguru. Please bless this prasad placed before you this day. May its sweetness ever fill us with the light and love of your holy Naam. Bless the steel that passes through it. Bless us all to live in courage and by the strength of the steel, always to stand for righteousness, always to defend the defenseless, and to stand for everyone. Waheguru. Bless us this morning to hear your Hokam Nama. May its vibration carry us this day and every day closer and closer to you. Bless all of our enterprises, all that we do in your name. Akaravada gata bolchuk maf karani sarabade karajas karani ji se pyare mila jana milia tera naam chitiave nanak naam charikala tere bani sarabada vai guruji ka kosta
1: vai guruji ki patre
0: Sapsikanaka Hokamahe Guru Mani Hogranta.